ਤੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋਅ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਆ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਆ, ਯਾਰੀ ਟੁੱਟੀ ਚੰਗੀ ਆ।

0: ਓਏ ਜਾਣਦਾ ਨਹੀਂ ਮੈਨੂੰ, ਨੇਹਾ ਕੱਕੜਾ ਮੈਂ।
1: SBS South Asian.
2: Listen on DAB Radio,
3: smart speakers, or the SBS Audio app.